ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤਨੂਵੀਰ ਸਵਾਗਤ ਕਰਦੀ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਆਪਣੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਵਿੱਚ, ਜੋ ਤੁਸੀਂ ਸੁਣ ਰਹੇ ਹੋ 88.9 ਵਿਨ FM 'ਤੇ। ਉਮੀਦ ਕਰਦੀ ਹਾਂ ਵੀ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਤੁਹਾਡਾ ਹਫ਼ਤਾ ਬਹੁਤ ਵਧੀਆ ਗੁਜ਼ਰਿਆ ਹੋਵੇਗਾ ਅਤੇ ਅੱਜ ਦੇ ਦਿਨ ਦੀ ਸ਼ੁਰੂਆਤ ਵੀ ਤੁਹਾਡੀ ਬਹੁਤ ਚੰਗੀ ਹੋਈ ਹੋਵੇਗੀ। ਸ਼ੁਰੂਆਤ ਭਾਵੇਂ ਜਿਵੇਂ ਦੀ ਵੀ ਮਰਜ਼ੀ ਹੋਵੇ, ਪਰ ਸਾਨੂੰ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਉੱਠਦੇ ਸਾਰ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਕਿ ਇੱਕ ਰਾਤ ਤੋਂ ਬਾਅਦ ਸਾਡੇ ਲਈ ਇੱਕ ਨਵਾਂ ਸਵੇਰ ਆਈ ਆ। ਉਹ ਸਵੇਰ ਕਿਸੇ ਵੀ ਰੂਪ 'ਚ ਹੋਵੇ, ਸਾਡੇ ਖੁਆਬਾਂ ਦੇ ਪੂਰੇ ਹੋਣ ਦੀ, ਜਾਂ ਸਾਡੇ ਤੰਦਰੁਸਤ ਉੱਠਣ ਦੀ, ਜਾਂ ਸਾਡੇ ਆਪਣੇ ਡੇਲੀ ਦੇ ਰੂਟੀਨ ਨੂੰ ਫੋਲੋ ਕਰਨ ਦੀ। ਰੇਡੀਓ ਸਿਰਫ ਆਵਾਜ਼ ਨਹੀਂ ਹੁੰਦੀ, ਇਹ ਇੱਕ ਅਹਿਸਾਸ ਹੁੰਦਾ ਹੈ ਜੋ ਜੋੜਦੀ ਆ ਸਾਡੇ ਅਤੇ ਤੁਹਾਡੇ ਦਿਲ ਦੀ ਤਾਰ ਨੂੰ। ਅਤੇ ਅਸੀਂ ਆ ਗਏ ਹਾਂ ਵਾਅਦੇ ਮੁਤਾਬਕ ਤੁਹਾਡੇ ਨਾਲ ਸਾਂਝ ਪਾਉਣ, ਜਿਸ ਵਿੱਚ ਅਸੀਂ ਕਰਾਂਗੇ ਕੁਝ ਆਪਣੇ ਦਿਲ ਦੀਆਂ ਗੱਲਾਂ ਅਤੇ ਕੁਝ ਤੁਹਾਡੇ ਦਿਲ ਦੀਆਂ ਗੱਲਾਂ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਪ੍ਰੋਗਰਾਮ ਨੂੰ ਓਨਾ ਹੀ ਪਸੰਦ ਕਰਦੇ ਹੋਵੋਗੇ ਅਤੇ ਓਨੀ ਹੀ ਤੁਹਾਨੂੰ ਉਡੀਕ ਰਹਿੰਦੀ ਹੋਵੇਗੀ ਜਿੰਨੀ ਸਾਨੂੰ ਤੁਹਾਡੇ ਰੂਬਰੂ ਹੋਣ ਦੀ ਹਮੇਸ਼ਾ ਰਹਿੰਦੀ ਹੈ। ਜੇਕਰ